0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ ਕਲਮ ਦੇ ਧਨੀ ਸੰਤ ਸਿੰਘ ਸੇਖੋਂ। ਸਾਡੇ ਅੱਜ ਦੇ ਵਾਰਤਾਕਾਰ ਹੋਣਗੇ ਡਾਕਟਰ ਜਸਵਿੰਦਰ ਕੌਰ ਵਿੰਦਰਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਲੋਕ ਗੀਤ। ਦੋਸਤੋ, ਅੱਜ ਦੇ ਆਪਸ ਵਿੱਚ ਜੁੜੇ ਅਤੇ ਟੈਕਨੋਲੋਜੀ ਆਧਾਰਿਤ ਸੰਸਾਰ ਵਿੱਚ ਡਿਜੀਟਲ ਸਾਖਰਤਾ ਸਾਡੇ ਸਾਰਿਆਂ ਲਈ ਇੱਕ ਬੁਨਿਆਦੀ ਹੁਨਰ ਬਣ ਗਈ ਹੈ। ਨੌਜਵਾਨਾਂ ਲਈ ਇਹ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਨੂੰ ਬਾਕੀ ਡਿਜੀਟਲ ਦੁਨੀਆ ਨਾਲ ਵਧਣ ਫੁੱਲਣ ਅਤੇ ਮੁਕਾਬਲਾ ਕਰਨ ਦੇ ਲੋੜੀਂਦੇ ਹੁਨਰ ਦਾ ਲੈਸ ਕਰਦੀ ਹੈ। ਡਿਜੀਟਲ ਸਾਖਰਤਾ ਔਨਲਾਈਨ ਸਰੋਤਾਂ ਅਤੇ ਵਰਚੁਅਲ ਸਿਖਲਾਈ ਤੱਕ ਪਹੁੰਚ ਬਣਾ ਕੇ ਵਿਦਿਅਕ ਮੌਕੇ ਖੋਲਦੀ ਹੈ। ਨੌਕਰੀ ਬਾਜ਼ਾਰ ਵਿੱਚ ਕੰਪਿਊਟਰ ਸਾਖਰਤਾ ਹੁਨਰ ਅਤੇ ਡਿਜੀਟਲ ਸਾਧਨਾਂ ਨਾਲ ਮੁਹਾਰਤ ਕਰੀਅਰ ਦੀ ਤਿਆਰੀ ਲਈ ਇੱਕ ਜ਼ਰੂਰੀ ਸਾਧਨ ਹੈ। ਇਸ ਤੋਂ ਇਲਾਵਾ ਡਿਜੀਟਲ ਸਾਖਰਤਾ ਖੋਜੀ ਸੋਚ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਨੌਜਵਾਨਾਂ ਨੂੰ ਭਰੋਸੇਯੋਗ ਜਾਣਕਾਰੀ ਨੂੰ ਸਮਝਣ ਅਤੇ ਤਕਨੀਕੀ ਤਬਦੀਲੀਆਂ ਦੇ ਅਨੁਕੂਲ ਹੋਣ ਵਿੱਚ ਮਦਦ ਕਰਦੀ ਹੈ। ਸੋ ਅੱਜ ਦੀ ਲੋੜ ਹੈ ਕਿ ਅਸੀਂ ਸਾਰੇ ਡਿਜੀਟਲ ਤੌਰ 'ਤੇ ਸਾਖਰ ਹੋ ਕੇ ਦੁਨੀਆ ਦੇ ਹਾਣਦੇ ਬਣੀਏ। ਡਿਜੀਟਲ ਸਾਖਰ ਹੋਣ ਦੇ ਨਾਲ ਨਾਲ ਸਾਨੂੰ ਵਿਰਸੇ ਵਿੱਚ ਮਿਲੀ ਸਿੱਖਿਆ ਦੇ ਵੀ ਜਾਣਕਾਰ ਹੋਣਾ ਚਾਹੀਦਾ ਹੈ। ਖਾਸ ਕਰਕੇ ਸਾਡੇ ਵਿਦਵਾਨ ਲੇਖਕਾਂ ਦੀ ਜੀਵਨ ਜਾਚ ਸਾਡੀ ਪ੍ਰੇਰਣਾ ਸਰੋਤ ਬਣ ਸਕਦੀ ਹੈ। ਇਸੇ ਮਕਸਦ ਲਈ ਅੱਜ ਅਸੀਂ ਇੱਕ ਵਾਰਤਾ ਲੈ ਕੇ ਹਾਜ਼ਰ ਹੋਏ ਹਾਂ ਕਲਮ ਦੇ ਧਨੀ ਸੰਤ ਸਿੰਘ ਸੇਖੋਂ। ਸਾਡੇ ਅੱਜ ਦੇ ਵਾਰਤਾਕਾਰ ਨੇ ਡਾਕਟਰ ਜਸਵਿੰਦਰ ਕੌਰ ਵਿੰਦਰਾ।
1: ਪੰਜਾਬੀ ਸਾਹਿਤ ਦਾ ਮੁੱਢ ਬੰਨਣ ਵਾਲੇ ਸਾਹਿਤਕਾਰਾਂ ਵਿੱਚੋਂ ਇੱਕ ਵੱਡਾ ਨਾਂ ਸੰਤ ਸਿੰਘ ਸੇਖੋਂ ਦਾ ਹੈ। ਇਸ ਨੇ ਪੰਜਾਬੀ ਸਾਹਿਤ ਦੀਆਂ ਅਨੇਕ ਵੰਨਗੀਆਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ, ਭਾਵੇਂ ਉਹ ਕਹਾਣੀ, ਨਾਟਕ ਅਤੇ ਆਲੋਚਨਾ ਹੋਵੇ ਅਤੇ ਭਾਵੇਂ ਇਤਿਹਾਸ ਦੇ ਅਨੁਵਾਦ ਕਾਰਜ। ਸਾਰੀਆਂ ਹੀ ਵੰਨਗੀਆਂ ਵਿੱਚ ਸੰਤ ਸਿੰਘ ਸੇਖੋਂ ਅੱਵਲ ਰਿਹਾ। 1908 ਵਿੱਚ ਜੰਮੇ ਸੰਤ ਸਿੰਘ ਸੇਖੋਂ ਨੇ ਵੰਡ ਦਾ ਦੁਖਾਂਤ ਝੱਲਿਆ। ਉਹ ਪ੍ਰਗਤੀਸ਼ੀਲ ਲੇਖਕਾਂ ਦੀ ਲਹਿਰ ਤੋਂ ਪ੍ਰਭਾਵਿਤ ਸੀ। ਮਾਰਕਸਵਾਦ ਦਾ ਵਿਸ਼ਵਾਸੀ ਹੋਣ ਕਾਰਨ ਉਸ ਦੀਆਂ ਸਾਰੀਆਂ ਲਿਖਤਾਂ ਵਿੱਚ ਇਹ ਰੰਗ ਝਲਕਦਾ ਨਜ਼ਰ ਆਉਂਦਾ ਹੈ, ਭਾਵੇਂ ਉਹ ਕਹਾਣੀ, ਨਾਟਕ ਜਾਂ ਆਲੋਚਨਾ ਪੱਖ ਹੋਵੇ। ਸੰਤ ਸਿੰਘ ਸੇਖੋਂ ਨੇ ਜਿਸ ਵੇਲੇ ਕਹਾਣੀ ਲਿਖਣੀ ਸ਼ੁਰੂ ਕੀਤੀ, ਉਸ ਦੌਰ ਵਿੱਚ ਆਦਰਸ਼ਵਾਦੀ ਕਹਾਣੀ ਲਿਖੀ ਜਾ ਰਹੀ ਸੀ, ਜਿਸ ਵਿੱਚ ਕੇਂਦਰੀ ਪਾਤਰ ਨਾਇਕਤਵ ਦੇ ਗੁਣਾਂ ਅਤੇ ਪੱਖਾਂ ਦੀ ਨਿਸ਼ਾਨਦੇਹੀ ਕਰਦਾ ਸੀ। ਸੁਜਾਨ ਸਿੰਘ ਵਾਂਗ ਸੇਖੋਂ ਨੇ ਸਧਾਰਨ ਬੰਦੇ ਨੂੰ ਆਪਣੀ ਕਹਾਣੀ ਦੇ ਕੇਂਦਰ ਵਿੱਚ ਰੱਖਿਆ। ਇਸ ਸਮੇਂ ਦੌਰਾਨ ਪੰਜਾਬੀ ਕਥਾ ਸਾਹਿਤ ਵਿੱਚ ਵਿਸ਼ੇ ਵਸਤੂ ਅਤੇ ਰੂਪ ਦੇ ਪੱਖੋਂ ਬਹੁਤ ਲਹਿਰਾਂ ਉੱਠੀਆਂ, ਜਿਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਬਹੁਤ ਕੁਝ ਨਵਾਂ ਦਿੱਤਾ। ਸੇਖੋਂ ਨੇ ਪੰਜਾਬੀ ਕਹਾਣੀ ਨੂੰ ਨਿੱਕੀ ਕਹਾਣੀ ਵਜੋਂ ਸਥਾਪਿਤ ਕਰਨ ਵਿੱਚ ਜੋ ਗਲਪ ਯੁਗਤਾ 60-65 ਵਰੇ ਪਹਿਲਾਂ ਸਿਰਜੀਆਂ ਸਨ, ਉਹ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹਨ। ਸੇਖੋਂ ਨੇ ਪੰਜਾਬੀ ਸਾਹਿਤ ਨੂੰ ਕਾਮੇ ਅਤੇ ਯੋਧੇ, ਸਮਾਚਾਰ, ਬਾਰਾਦਰੀ, ਅੱਧੀ ਵਾਟ, ਤੀਜਾ ਪਹਿਰ ਅਤੇ ਸਿਆਣਪਾ ਜੇ 5 ਕਹਾਣੀ ਸੰਗ੍ਰਹਿ ਦਿੱਤੇ। ਉਸ ਨੇ ਸਭ ਤੋਂ ਪਹਿਲਾਂ ਤਤਕਾਲੀ ਪ੍ਰਸਥਿਤੀਆਂ ਨੂੰ ਸਾਹਿਤਿਕ, ਕਲਾਤਮਕ ਅਤੇ ਕਥਾਤਮਕ ਢੰਗ ਨਾਲ ਪੇਸ਼ ਕੀਤਾ ਅਤੇ ਰੂੜੀਵਾਦੀ ਯਥਾਰਥਵਾਦ ਦੀ ਥਾਂ 'ਤੇ ਵਿਗਿਆਨਿਕ ਯਥਾਰਥਵਾਦ ਨੂੰ ਅਪਣਾਇਆ। ਉਸ ਨੇ ਪਹਿਲੀ ਵਾਰ ਪੇਂਡੂ ਜੀਵਨ ਦੀਆਂ ਘਟਨਾਵਾਂ ਨੂੰ ਆਪਣੀ ਕਥਾ ਵਸਤੂ ਬਣਾ ਕੇ ਸੱਭਿਆਚਾਰਿਕ ਰੰਗਤ ਪ੍ਰਦਾਨ ਕੀਤੀ। 1943 ਵਿੱਚ ਪ੍ਰਕਾਸ਼ਿਤ ਪਹਿਲੇ ਕਹਾਣੀ ਸੰਗ੍ਰਹਿ ਸਮਾਚਾਰ ਵਿੱਚ ਪੱਤਾ ਕਹਾਣੀ ਅਜਿਹੀ ਪਹਿਲੀ ਨਿਕਰੀ ਹੁਨਰੀ ਕਹਾਣੀ ਹੈ ਜੋ ਕਿਸਾਨ ਦੀ ਮਨੋ ਸਮਾਜਿਕ ਸਥਿਤੀ ਨੂੰ ਪੇਸ਼ ਕਰਨ ਦੀ ਪਹਿਲ ਕਰਦੀ ਹੈ। ਸੇਖੋਂ ਨੇ ਕਹਾਣੀ ਵਿੱਚ ਅਜਿਹੀ ਲੀਹ ਪਾਈ ਜਿਸ ਦਾ ਅਨੁਸਰਣ ਅੱਜ ਵੀ ਪੰਜਾਬੀ ਕਹਾਣੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਇਸੇ ਪ੍ਰਸੰਗ ਵਿੱਚ ਉਸ ਦੀਆਂ ਹੋਰ ਕਹਾਣੀਆਂ ਹਲਵਾ, ਇੱਕ ਯੋਧੇ ਦਾ ਚਲਾਣਾ, ਕਿਰਸਾਨ ਅਤੇ ਕਾਮਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਸੇਖੋਂ ਸਧਾਰਨ ਬੰਦਿਆਂ ਦੀ ਸਧਾਰਨਤਾ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਉਸਦੀ ਕਹਾਣੀ ਵਿੱਚ ਦੂਜੇ ਪੱਖਾਂ ਦੇ ਮੁਕਾਬਲੇ ਆਰਥਿਕ ਪੱਖ ਉੱਤੇ ਵਧੇਰੇ ਬਲ ਦਿੱਤਾ ਗਿਆ। ਉਸਦੀਆਂ ਕਹਾਣੀਆਂ ਵਿੱਚ ਸਦੀਵੀ ਅਮਨ ਦੀ ਤਾਂਘ ਹੈ ਜੋ ਮਨੁੱਖ ਦੇ ਭਲੇ ਦੀ ਕਾਮਨਾ ਕਰਦੀ ਹੈ। ਇਹਨਾਂ ਵਿੱਚੋਂ ਮੰਜਦਾਰ, ਆਸ ਦਾ ਜਨਮ, ਨਮਕ ਹਰਾਮ, ਭੂਤਾਂ ਦੀ ਖੇਡ ਆਦਿ ਕਿੰਨੀਆਂ ਹੀ ਕਹਾਣੀਆਂ ਦਾ ਸਹਿਜ ਪਾਠ ਉਸਦੇ ਵਿਚਾਰਧਾਰਾਈ ਆਧਾਰ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ। ਨਮਕ ਹਰਾਮ ਵਿੱਚ ਆੜਤੀਆਂ ਵੱਲੋਂ ਕਾਟ ਦੀ ਆੜ ਵਿੱਚ ਹੋ ਰਹੀ ਲੁੱਟ ਦਾ ਵਰਣਨ ਹੈ। ਆੜਤੀ ਘਰ ਬੈਠੇ ਹੀ ਸਾਧਨ ਸੰਪੰਨ ਬਣੀ ਜਾ ਰਹੇ ਹਨ। ਕਿਸਾਨ ਤਣਾਓਮਈ ਸਥਿਤੀ ਭੋਗ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਆਰਥਿਕ ਮੰਦੀ ਸਧਾਰਨ ਬੰਦੇ ਦੀ ਜ਼ਿੰਦਗੀ ਵਿੱਚ ਨਿਰਾਸਾ ਪੈਦਾ ਕਰਦੀ ਹੈ।

ਜਿਹੜੇ ਉਹਨਾਂ ਪਾਸੋਂ ਦਇਆ ਦੀ ਮੰਗ ਕਰਨ, ਜਿਹੜੇ ਆਖਣ ਮੇਰੇ ਬੱਚੇ 3 ਦਿਨ ਦੇ ਭੁੱਖੇ ਹਨ, ਮੇਰੀ ਧੀ ਦੀ ਕਮੀਜ਼ ਦੇ ਲੰਗਾਰ ਲੱਥੇ ਪਏ ਹਨ, ਮੇਰੀ ਇਸਤਰੀ ਦਾ ਬੱਚਾ ਹੋਣ ਵਾਲਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਸਦੇ ਪਾਤਰ ਹਾਰਦੇ ਨਹੀਂ। ਉਹ ਆਪਣੀਆਂ ਕਹਾਣੀਆਂ ਰਾਹੀਂ ਔਰਤ ਦੀ ਵਕਾਲਤ ਕਰਦਾ ਹੈ। ਉਸਨੇ ਮੁੜ ਵਿਧਵਾ, ਅਣਜੰਮੇ, ਵਿਦਿਆ ਦੀ ਮਨ ਮਨਾਈ, ਪਿਕਨਿਕ ਜਿਹੀਆਂ ਅਨੇਕ ਕਹਾਣੀਆਂ ਵਿੱਚ ਔਰਤ ਮਨ ਦੀਆਂ ਅੰਤਰੀ ਪਰਤਾਂ ਨੂੰ ਕਲਾਤਮਕ ਛੂਹਾਂ ਦੇ ਕੇ ਬਿਆਨ ਕੀਤਾ। ਕੰਮ ਕੇ ਚੰਮ ਵਿੱਚ ਉਹ ਔਰਤ ਦੇ ਸੁਪਨ ਦੀ ਥਾਂ 'ਤੇ ਪੈਰਾਂ ਉੱਤੇ ਖੜ੍ਹੇ ਹੋਣ ਨੂੰ ਵਧੇਰੇ ਤਰਜੀਹ ਦਿੰਦਾ ਹੈ। ਭਾਵੇਂ ਉਸਦੀਆਂ ਕਹਾਣੀਆਂ ਵਿੱਚ ਹਾਸ ਰਸ ਦਾ ਅਭਾਵ ਦਿਸਦਾ ਹੈ, ਪਰ ਕਥਾਤਮਕ ਤਣਾਅ ਉਗਾੜਨ ਲਈ ਉਹ ਵਿਅੰਗ, ਕਟਾਕਸ਼, ਮਖੌਲ, ਵਿਰੋਧਾਭਾਸ ਅਤੇ ਕਸ਼ਮਕਸ਼ ਦੀ ਯਥਾ ਵਰਤੋਂ ਕਰਦਾ ਹੈ। ਥੋੜ੍ਹੀ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸੇਖੋਂ ਦੀਆਂ ਕਹਾਣੀਆਂ ਨੇ ਨਿੱਕੀ ਪੰਜਾਬੀ ਕਹਾਣੀ ਨੂੰ ਮਾਡਲ ਵਜੋਂ ਸਥਾਪਿਤ ਕੀਤਾ। ਉਸਨੇ ਆਪਣੀ ਕਥਾ ਯੁਕਤਾਂ ਰਾਹੀਂ ਮਨੁੱਖੀ ਬਿਰਤੀ ਨੂੰ ਸਮਾਜਕ, ਆਰਥਿਕ ਅਤੇ ਰਾਜਨੀਤਿਕ ਪਿਛੋਕਣ ਰਾਹੀਂ ਸਮਝਣ ਦਾ ਯਤਨ ਕੀਤਾ। ਕਹਾਣੀਕਾਰ ਵਾਂਗ ਸੇਖੋਂ ਬਹੁਤ ਵੱਡਾ ਨਾਟਕਕਾਰ ਰਿਹਾ। ਉਸਨੇ ਕਲਾਕਾਰ, ਨਾਰਕੀ, ਵਾਰਸ, ਭੂਮੀਦਾਨ, ਮੋਇਆ ਸਾਰ ਨਕਾਈ, ਬੇੜਾ ਬੰਦ ਨਾ ਸਕਿਓ, ਬਾਬਾ ਬੋੜ, ਨਲ ਦਮਿਅੰਤੀ, ਮਿੱਤਰ ਪਿਆਰਾ, ਸਿਆਲਾਂ ਦੀ ਨੱਡੀ, ਬੰਦਾ ਬਹਾਦਰ ਜੇ ਪੂਰੇ ਨਾਟਕਾਂ ਦੀ ਸਿਰਜਣਾ ਕੀਤੀ। ਉਸਨੇ ਤੱਪਿਆ ਕਿਉਂ ਖੱਪਿਆ, ਨਾਟ ਸੁਨੇਹੇ, ਸੁੰਦਰ ਪਤ, 6 ਘਰ ਜੇ ਇਕਾਂਗੀ ਸੰਗ੍ਰਹਿਾਂ ਦੀ ਰਚਨਾ ਕੀਤੀ। ਉਸ ਦੀਆਂ ਬਾਕੀ ਰਚਨਾਵਾਂ ਵਾਂਗ ਨਾਟਕ ਵਿੱਚੋਂ ਵੀ ਉਸਦਾ ਮੌਲਿਕ ਸਿਧਾਂਤ ਉੱਭਰ ਕੇ ਸਾਹਮਣੇ ਆਉਂਦਾ ਹੈ। ਉਸਨੇ ਪਹਿਲੇ ਤੋਂ ਮੌਜੂਦ ਭਾਰਤੀ ਅਤੇ ਪੰਜਾਬੀ ਨਾਟਕ ਦੀ ਇੱਕ ਵੱਡੀ ਪਰੰਪਰਾ ਦੇ ਬਾਵਜੂਦ ਇੱਕ ਵੱਖਰੀ ਤਰ੍ਹਾਂ ਦਾ ਨਾਟਕ ਲਿਖਿਆ। ਉਸਦੇ ਲਗਭਗ ਸਾਰੇ ਨਾਟਕ ਮਨੁੱਖ ਦੀਆਂ ਬੌਧਿਕ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਸੇਖੋਂ ਦੇ ਨਾਟਕਾਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਸਦੇ ਨਾਟਕ ਰੰਗਮੰਚ ਉੱਤੇ ਖੇਡੇ ਨਹੀਂ ਜਾ ਸਕਦੇ। ਇਸਦਾ ਕਾਰਨ ਹੈ ਕਿ ਉਸਦੇ ਨਾਟਕ ਸਿਧਾਂਤ ਸਮਾਜ ਮੁਖੀ ਹਨ। ਉਹ ਕਲਾ ਮੁਖੀ ਨਹੀਂ, ਲੋਕ ਪੱਖੀ ਅਤੇ ਸਮਾਜ ਮੁਖੀ ਹੈ। ਉਸਦੇ ਨਾਟਕਾਂ ਵਿੱਚੋਂ ਬੌਧਿਕ ਸੋਹਜ ਉਤਪੰਨ ਹੁੰਦਾ ਹੈ, ਜੋ ਉਸਦੀ ਸਫਲਤਾ ਹੈ। ਉਸਦੇ ਨਾਟਕ ਕਲਾਕਾਰ, ਬਾਬਾ ਬੋਹੜ ਜਾਂ ਇੱਕ ਐਤਵਾਰ, ਸਾਰਿਆਂ ਵਿੱਚੋਂ ਪਾਠਕਾਂ ਨੂੰ ਵਿਸ਼ੇਸ਼ ਤਰ੍ਹਾਂ ਦਾ ਰਸ ਮਿਲਦਾ ਹੈ। ਸੇਖੋਂ ਦਾ ਨਾਟਕ ਘਟਨਾ ਪ੍ਰਧਾਨ ਨਹੀਂ, ਵਿਚਾਰ ਪ੍ਰਧਾਨ ਹੈ। ਪਾਠਕ ਦਰਸ਼ਕ ਨੂੰ ਘਟਨਾ ਪ੍ਰਪੰਚ ਨਾਲ ਜੋੜ ਕੇ ਰੱਖਣਾ ਸੌਖਾ ਹੁੰਦਾ ਹੈ, ਪਰ ਵਿਚਾਰ ਨਾਲ ਜੋੜ ਕੇ ਰੱਖਣਾ ਮੁਸ਼ਕਲ ਹੁੰਦਾ ਹੈ। ਪਰ ਇਹ ਕਾਰਜ ਸੇਖੋਂ ਨੇ ਸਿੱਧਕ ਦਿੱਲੀ ਅਤੇ ਦ੍ਰਿੜਤਾ ਨਾਲ ਆਪਣੇ ਨਾਟਕਾਂ ਅਤੇ ਇਕਾਂਗੀਆਂ ਵਿੱਚ ਨਿਭਾਇਆ। ਉਸਨੇ ਪੰਜਾਬ ਦੇ ਇਤਿਹਾਸ ਅਤੇ ਮਿਥਿਹਾਸ ਨੂੰ ਆਪਣੇ ਨਾਟਕਾਂ ਵਿੱਚ ਅਜੋਕੇ ਸੰਦਰਭਾਂ ਵਿੱਚ ਰੂਪਾਂਤਰਿਤ ਕਰਕੇ ਨਵੇਂ ਅਰਥਾਂ ਦਾ ਸੰਚਾਰ ਕੀਤਾ। ਕਲਾਕਾਰ ਵਿੱਚ ਉਸਨੇ ਜ਼ਬਰਦਸਤ ਮਿੱਥ ਰੂਪਾਂਤਰਣ ਕਰਕੇ ਆਧੁਨਿਕ ਸਮੇਂ ਵਿੱਚ ਪਤੀ ਪਤਨੀ ਦੇ ਰਿਸ਼ਤੇ ਨੂੰ ਪੁਨਰ ਪਰਿਭਾਸ਼ਿਤ ਕਰਦੇ ਹੋਏ ਇਸਤਰੀ ਦੇ ਸੁਤੰਤਰ ਅਸਤਿਤਵ ਨੂੰ ਉਭਾਰਿਆ। ਦਮਿਅੰਤੀ ਬਾਰੇ ਉਸਦਾ ਮੰਨਣਾ ਹੈ ਕਿ ਨਲ ਮਨੁੱਖ ਹੈ ਅਤੇ ਦਮਿਅੰਤੀ ਧਰਤੀ ਅਤੇ ਦੇਵਤੇ ਪ੍ਰਕਿਰਤੀ ਦੀਆਂ ਵੱਖ ਵੱਖ ਸ਼ਕਤੀਆਂ। ਇਤਿਹਾਸਿਕ ਨਾਟਕ ਬੇੜਾ ਬੰਦ ਨਾ ਸਕਿਓ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਮਗਰੋਂ ਹੋਈ ਬੁੜਛਾਗਰਦੀ ਵਿਖਾਈ। ਮੋਇਆ ਸਾਰ ਨਕਾਈ ਵਿੱਚ ਉਸਨੇ ਪੰਜਾਬੀ ਕੌਮ ਦਾ ਦੁਖਾਂਤ ਪੇਸ਼ ਕੀਤਾ ਕਿ ਇਸ ਕੌਮ ਨੂੰ ਮਹਾਰਾਜੇ ਨੇ ਸਿਰਜਿਆ ਸੀ, ਜਿਸ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸਭ ਬਰਾਬਰ ਸਨ। ਮਿੱਤਰ ਪਿਆਰਾ ਵਿੱਚ ਉਹ ਬਰਤਾਨਵੀ ਸਾਮਰਾਜ ਦੇ ਵਿਰੁੱਧ ਦੇਸ਼ ਭਗਤਾਂ ਅਤੇ ਇਨਕਲਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਦਿਖਾਉਂਦਾ ਹੈ। ਵਾਰਸ ਵਿੱਚ ਮੁਗਲ ਰਾਜ ਦੇ ਪਤਨ ਤੋਂ ਸਿੱਖਾਂ ਦੀ ਤਾਕਤ ਅਤੇ ਚੜਾਓ ਨੂੰ ਪੇਸ਼ ਕੀਤਾ। ਉਸਦੇ ਨਾਟਕਾਂ ਵਿੱਚ ਘਟਨਾਵਾਂ ਟੱਕਰ ਅਪ੍ਰਤਿਅਖ ਅਤੇ ਵਿਚਾਰਾਂ ਦਾ ਟਕਰਾਓ ਪ੍ਰਤਿਅਖ ਰੂਪ ਵਿੱਚ ਸਾਹਮਣੇ ਆਉਂਦਾ ਹੈ। ਥੋੜ੍ਹੀ ਵਿੱਚ ਕਿਹਾ ਜਾਏ ਤਾਂ ਉਸਦਾ ਨਾਟਕ ਵਿਚਾਰ ਪ੍ਰਧਾਨ ਹੋਣ ਕਾਰਨ ਦਾਰਸ਼ਨਿਕ ਨਾਟਕ ਹੋ ਨਿਬੜਦਾ ਹੈ। ਇਸ ਤਰ੍ਹਾਂ ਉਸਨੇ ਨਾਟਕ ਨੂੰ ਇੱਕ ਵੱਖਰੀ ਵਿਧਾਈ 'ਚ ਢਾਲ ਕੇ ਉਸ ਨੂੰ ਇੱਕ ਨਵਾਂ ਸਰੂਪ ਦਿੱਤਾ, ਜਿਸ ਨਾਲ ਉਹ ਵਧੇਰੇ ਸੂਖਮ ਭਾਵੀ, ਕਲਾਤਮਕ ਵਿਸ਼ਾਲਤਾ ਅਤੇ ਉੱਚ ਬੌਧਿਕ ਵਿਚਾਰਾਂ ਵਾਲਾ ਹੋ ਗਿਆ। ਸੇਖੋਂ ਦੀ ਕਲਾ ਸਾਧਨਾ ਉਦੋਂ ਤੱਕ ਅਧੂਰੀ ਰਹੇਗੀ ਜਦੋਂ ਤੱਕ ਉਸਦੀ ਆਲੋਚਨਾ ਦ੍ਰਿਸ਼ਟੀ ਦੀ ਗੱਲ ਨਾ ਕੀਤੀ ਜਾਏ। ਉਸਨੇ ਪੰਜਾਬੀ ਆਲੋਚਨਾ ਨੂੰ 5 ਤੋਂ ਵੱਧ ਪੁਸਤਕਾਂ ਦਿੱਤੀਆਂ। ਪੰਜਾਬੀ ਆਲੋਚਨਾ ਦਾ ਮੁੱਢ ਬੰਨ੍ਹਦੇ ਹੋਏ ਇੱਕ ਵਿਸ਼ੇਸ਼ ਵਿਸ਼ਵ ਦ੍ਰਿਸ਼ਟੀਕੋਣ ਤੋਂ ਸਾਹਿਤ ਦਾ ਵਿਸ਼ਲੇਸ਼ਣ ਅਤੇ ਮੁਲਿਆਂਕਣ ਕੀਤਾ। ਉਸਨੇ ਪਹਿਲੀ ਵਾਰ ਦਵੰਦਵਾਦੀ ਪਦਾਰਥਵਾਦ ਨੂੰ ਆਪਣੀ ਆਲੋਚਨਾ ਦ੍ਰਿਸ਼ਟੀ ਦਾ ਆਧਾਰ ਬਣਾਉਂਦੇ ਹੋਏ ਸਾਹਿਤਿਕ ਕ੍ਰਿਤ ਨੂੰ ਕਿਸੇ ਵਿਸ਼ੇਸ਼ ਸਮਾਜਿਕ ਇਤਿਹਾਸਿਕ ਪ੍ਰਸੰਗ ਵਿੱਚ ਰੱਖ ਕੇ ਵਾਚੇ ਜਾਣ ਦੀ ਵਿਗਿਆਨਿਕ ਵਿਧੀ ਦੀ ਸਥਾਪਨਾ ਕੀਤੀ। ਉਸਦੀ ਪੁਸਤਕ ਸਤਿਆਰਥ

ਅਸੀਂ ਸੁਣ ਰਹੇ ਸੀ ਇਹ ਲੋਕ ਗੀਤ ਵੇ ਮੈਂ ਪਾਣੀ ਭਰਿੰਦੀਆਂ ਸੱਜਰਾ। ਹੁਣ ਪੇਸ਼ ਹੈ ਇਹ ਲੋਕ ਗੀਤ ਜੁਗਨੀ, ਜਿਸ ਨੂੰ ਆਵਾਜ਼ ਦਿੱਤੀ ਏ ਗੁਰਮੀਤ ਬਾਵਾ ਨੇ।

0: ਗੱਲ ਸੁਣ ਛੱਲਿਆ।
1: ਅਸੀਂ ਸੁਣ ਰਹੇ ਸੀ ਛੱਲਾ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: हम आकाशवाणी दिल्ली के इंद्रप्रस्थ चैनल से बोल रहे हैं। मीडियम वेव 366.3 मीटर अर्थात 819 किलोहर्ट्ज़ पर 1:40 होने को है। अब आप समाचार सुनेंगे।
1: नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਧਾਰਾ 370 ਅਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵਿਆਪਕ ਬਦਲਾਅ ਆਇਆ ਹੈ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸੰਸਦ ਦੀਆਂ ਦੋਵਾਂ ਸਭਾਵਾਂ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸੜਕ ਆਵਾਜਾਈ ਤੇ ਸ਼ਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਰੀਬ 300 ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਵਿਚ ਪ੍ਰਗਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆਈਆਂ ਤੇ ਦੂਰਦਰਸ਼ਨ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 7 ਸਾਲ ਪਹਿਲਾਂ ਧਾਰਾ 370 ਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ਦੇ ਜੀਵਨ ਵਿਚ ਵਿਆਪਕ ਬਦਲਾਅ ਆਇਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਬੁਨਿਆਦੀ ਢਾਂਚੇ ਦਾ ਪਸਾਰ ਹੋਇਐ। ਸਿੱਖਿਆ, ਸਿਹਤ ਸੰਭਾਲ, ਉਦਮਸ਼ੀਲਤਾ ਤੇ ਖੇਡਾਂ ਵਰਗੇ ਖੇਤਰਾਂ ਵਿਚ ਮੌਕੇ ਵਧੇ ਨੇ। ਉਨਾਂ ਕਿਹਾ ਕਿ ਔਰਤਾਂ, ਹਾਸ਼ੀਆਗਤ ਭਾਈਚਾਰਿਆਂ ਜਾਂ ਜਿਨ੍ਹਾਂ ਨੂੰ ਦਹਾਕਿਆਂ ਤੋਂ ਆਪਣੇ ਬੁਨਿਆਦੀ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਿਆ ਰਖਿਆ ਗਿਆ ਸੀ, ਉਨ੍ਹਾਂ ਨੂੰ ਸੰਵਿਧਾਨ ਦੀ ਪੂਰੀ ਵਰਤੋਂ ਨਾਲ ਅਧਿਕਾਰ ਪ੍ਰਾਪਤ ਬਣਾਇਆ ਗਿਐ। ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਦਿਨ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਦੇਸ਼ ਇਸ ਸਾਲ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਾ. ਮੁਖਰਜੀ ਦੀ ਸੋਚ 5 ਅਗਸਤ 2019 ਨੂੰ ਇਤਿਹਾਸਕ ਤੌਰ ਤੇ ਪੂਰੀ ਹੋਈ। ਉਨਾਂ ਨੇ ਜੰਮੂ ਕਸ਼ਮੀਰ ਦੇ ਨਾਲ ਨਾਲ ਲੱਦਾਖ ਦੀ ਤਰੱਕੀ ਪ੍ਰਤੀ ਅਤੇ ਯਕੀਨੀ ਬਣਾਉਣ ਲਈ ਕਿ ਹਰੇਕ ਨਾਗਰਿਕ ਨੂੰ ਵੱਡੇ ਸੁਪਨੇ ਦੇਖਣ, ਪ੍ਰਾਪਤ ਕਰਨ ਤੇ ਵਿਕਾਸ ਯਾਤਰਾ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲੇ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਅੱਜ ਧਾਰਾ 370 ਨੂੰ ਰੱਦ ਕਰਨ ਦੀ 7ਵੀਂ ਵਰ੍ਹੇਗੰਢ ਏ। 2019 ਵਿਚ ਅੱਜ ਦੇ ਹੀ ਦਿਨ ਜਦੋਂ ਧਾਰਾ 370 ਜਿਸ ਨੇ ਉਸ ਸਮੇਂ ਦੇ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ ਨੂੰ ਸੰਸਦ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇਸ਼ ਦਾ ਇਕਲੌਤਾ ਰਾਜ ਸੀ ਜਿਸ ਦਾ ਧਾਰਾ 370 ਵਿਚ ਦੱਸੇ ਗਏ ਉਪਬੰਧਾਂ ਮੁਤਾਬਿਕ ਆਪਣਾ ਵੱਖਰਾ ਸੰਵਿਧਾਨ ਸੀ। ਇਹ ਇਕ ਅਸਥਾਈ ਉਪਬੰਧ ਸੀ ਜਿਸ ਨੇ ਰਾਜ ਨੂੰ ਵਿਸ਼ੇਸ਼ ਖੁਦਮੁਖਤਿਆਰ ਦਰਜਾ ਦਿੱਤਾ ਸੀ। ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸਾਰੇ ਕੇਂਦਰੀ ਕਾਨੂੰਨ ਤੇ ਵੱਖ ਵੱਖ ਭਲਾਈ ਯੋਜਨਾਵਾਂ ਲਾਗੂ ਨੇ ਅਤੇ ਇਸ ਫੈਸਲੇ ਨੇ ਖੇਤਰ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਰਾਹ ਵੀ ਪੱਧਰਾ ਕੀਤਾ ਜਿਸ ਨਾਲ ਵਿਕਾਸ ਦੀ ਸੰਭਾਵਨਾ ਵਧਦੀ ਏ। ਰਾਜ ਸਭਾ ਵਿਚ ਜੰਮੂ ਕਸ਼ਮੀਰ ਤੋਂ ਭਾਜਪਾ ਸੰਸਦ ਮੈਂਬਰ ਸਤਪਾਲ ਸ਼ਰਮਾ ਨੇ ਅੱਜ ਕਿਹਾ ਕਿ ਧਾਰਾ 370 ਨੂੰ ਰੱਦ ਕੀਤਾ ਜਾਣਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਇਤਿਹਾਸ 'ਚ ਇਕ ਅਹਿਮ ਕਦਮ ਏ। ਸੰਸਦ ਭਵਨ ਕੰਪਲੈਕਸ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ

0: ਮਾਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਹਰੇਕ ਨਿਵਾਸੀ ਤੱਕ ਹੁਣ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚ ਰਹੇ ਨੇ।
1: आज ही के दिन 2019 में 370 को निरस्त किया गया और हम सब जानते हैं कि जिस ऊंचाइयों की तरफ आज जम्मू कश्मीर अग्रसर है वो अपने आप में दर्शाता है कि 370 हमारे ऊपर एक कलंक था वो हट गया है। हमारी मातृशक्ति जिसकी शादी हमारे प्रदेश के बाहर होती थी उनका हक जो था वो छिन जाता था, उनके प्रॉपर्टी राइट्स जो थे वो चले जाते थे। वाल्मीकि समाज के लोग, गोरखा समाज के लोग 370 हटने के बाद उनको उनका हक मिला है।
0: नीट मुद्दे ते विद्यार्थियों दे विरोध मुजाहरे दौरान कथित पुलिस कार्रवाई समेत कई मुद्दे ते विरोधी धिर दे हंगामे तो बाद आज संसद दे दोवां सदनां दी कार्रवाई विच विघन पिया। लोकसभा ते राज्यसभा दोपहर बाद 2 बजे तक मुलतवी कर दित्तियां गईयां ने। जदों लोकसभा ने सवेरे 11 बजे अपनी कार्रवाई शुरू की थी तां स्पीकर ओम बिरला ने प्रश्नकाल शुरू करन दी कोशिश की थी पर विरोधी धिर दे मैंबरां ने विद्यार्थियों दे विरोध मुजाहरे दौरान कथित पुलिस कार्रवाई दा मुद्दा उठाया। श्री बिरला ने सारे मैंबरां नूं प्रश्नकाल दे सुचारू संचालन विच सहयोग करन दी अपील की थी। उन्होंने कहा कि प्रश्नकाल कार्रवाई का एक अहम हिस्सा है जो हर मेंबर नु जनतक मुद्दे उठाने का मौका प्रदान करता है।
2: संसद चर्चा संवाद के लिए, आपके विचारों की अभिव्यक्ति के लिए प्रश्नकाल में महत्वपूर्ण प्रश्न पूछो, कई विभागों के महत्वपूर्ण प्रश्न है और आप नियोजित तरीके से पोस्टरबाजी कर प्रदर्शन कर सदन की गरिमा को घटाना चाहते हैं।
0: नीट मुद्दे ते विद्यार्थियों दे विरोध मुजाहरे दौरान कथित पुलिस कार्रवाई समेत कई मुद्दों ते विरोधी धिर दे हंगामे तो बाद राज्यसभा भी दोपहर बाद 2 बजे तक मुलतवी कर दित्ती गई। जदों दोपहर 12 बजे पहले मुलतवी तो बाद सभा जुड़ी तां सभापति सीबी राधाकृष्णन ने प्रश्नकाल शुरू कीता। जिमनी सवालां दे जवाब विच सड़क आवाजाई ते शाहराह बारे मंत्री नितिन गडकरी ने कहा कि देश दे वख-वख हिस्सियां विच ड्राइविंग सिखलाई स्कूल कायम कीते जाणगे। उन्हां कहा कि सरकार ने पहलां ही 300 अजिहे संस्थान खोलण दी इजाजत दे दित्ती है। मंत्री ने इस गल ते जोर दिता कि देश करीब 22 लाख चालकां दी घाट दा सामना कर रहे। श्री गडकरी ने ड्राइवरां लई विज्ञानक सिखलाई दी महत्ता ते जोर दिता, खास करके लेन अनुशासन बनाए रखण अते ट्रैफिक नियमां दी पालना करन विच। उन्हां कहा कि सड़कां ते जाना बचाउण विच सही सिखलाई मुख भूमिका निभा सकदी ए। प्रश्नकाल दौरान विरोधी धिर दे मैंबर मुजाहरियां दौरान विद्यार्थियों विरुद्ध कथित पुलिस कार्रवाई ते केंद्रीय गृह मंत्री अमित शाह तों बयान दी मंग कर रहे खड़े हो गए। हंगामा जारी रहण ते सभापति ने सभा की कार्रवाई दोपहर बाद 2 बजे तक मुलतवी कर दी। ए खबर तुसी आकाशवाणी तो सुन रहे हो, साडा xandle@eirrnjalandhar। भारतीय रिजर्व बैंक RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਲਚਕੀਲੀ ਮੰਗ ਦੀ ਹਮਾਇਤ ਪ੍ਰਾਪਤ ਹੈ ਅਤੇ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਆਰਥਿਕਤਾ ਬਣੀ ਹੋਈ ਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੇ ਇਸ ਮਾਲੀ ਸਾਲ ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ ਵਿਚ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਏ। ਅੱਜ ਮਾਲੀ ਨੀਤੀ ਕਮੇਟੀ ਦੇ ਫੈਸਲੇ ਦਾ ਐਲਾਨ ਕਰਦੇ ਹੋਏ ਸ੍ਰੀ ਮਲਹੋਤਰਾ ਨੇ ਕਿਹਾ ਕਿ RBI ਨੇ ਰੈਪੋ ਦਰ ਨੂੰ 5.25% ਤੇ ਬਿਨਾਂ ਕਿਸੇ ਬਦਲਾਅ ਦੇ ਰੱਖਣ ਦਾ ਫੈਸਲਾ ਕੀਤਾ ਤੇ ਇਕ ਨਿਰਪੱਖ ਰੁਖ ਬਰਕਰਾਰ ਰੱਖਿਆ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਆਰਥਿਕਤਾ ਨੇ ਉਮੀਦ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਏ, ਜਿਸ ਕਾਰਨ ਕੇਂਦਰੀ ਬੈਂਕ ਨੇ 2026-27 ਲਈ ਆਪਣੇ ਅਸਲ GDP ਵਿਕਾਸ ਅਨੁਮਾਨ ਨੂੰ ਸੋਧ ਕੇ 6.7% ਕੀਤਾ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਬਦਲਦੀ ਵਿਸ਼ਵ ਵਿਵਸਥਾ ਵਿਚ ਅਵਿਕਸਿਤ ਦੇਸ਼ਾਂ ਦੀ ਆਸ ਉਮੀਦਾਂ ਨੂੰ ਨੁਹਾਰ ਦੇਣ ਵਾਲਾ ਬਹੁਪੱਖੀਵਾਦ ਸਮੇਂ ਦੀ ਲੋੜ ਏ। ਡਾ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਵਿਚ 17 ਦੇਸ਼ਾਂ ਦੇ ਸਥਾਈ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ਜੋ ਕਿ ਇਕ ਅਧਿਐਨ ਦੌਰੇ ਤੇ ਭਾਰਤ ਵਿਚ ਨੇ। ਵਿਦੇਸ਼ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਨ੍ਹਾਂ ਪ੍ਰਤੀਨਿਧੀਆਂ ਨਾਲ ਚਰਚਾ ਵਿਚ ਤਕਨਾਲੋਜੀ, ਸਮੁੰਦਰੀ ਸੁਰੱਖਿਆ, ਸ਼ਾਂਤੀ ਰੱਖਿਅਕ, ਵਿਕਾਸ ਭਾਈਵਾਲੀ ਤੇ ਆਫਤਾ ਪ੍ਰਤੀ ਪ੍ਰਬੰਧ ਸ਼ਾਮਲ ਸਨ। ਹੋਰਮੁਸ ਪਣਜੋੜ ਨੂੰ ਮੁੜ ਖੋਲਣ ਲਈ ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੀ ਗੱਲਬਾਤ ਵਿਚ ਪ੍ਰਗਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਹੇਠਲੇ ਪੱਧਰ ਤੇ ਆ ਗਈਆਂ। ਇਸ ਨਾਲ ਆਲਮੀ ਊਰਜਾ ਸਪਲਾਈ ਵਿਚ ਰੁਕਾਵਟਾਂ ਨੂੰ ਘੱਟ ਕਰਨ ਦੀ ਸੰਭਾਵਨਾ ਵਧ ਗਈ ਏ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕੱਚਾ ਤੇਲ ਕਰੀਬ 5% ਡਿੱਗ ਕੇ $80 ਪ੍ਰਤੀ ਬੈਰਲ ਤੋਂ ਹੇਠਾਂ ਆ ਗਿਐ। ਅਮਰੀਕੀ ਵੈਸਟ ਟੈਕਸਸ ਇੰਟਰਮੀਡੀਏਟ 5% ਤੋਂ ਵੱਧ ਡਿੱਗ ਕੇ ਕਰੀਬ $76 ਪ੍ਰਤੀ ਬੈਰਲ ਹੋ ਗਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਤੇ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਕਿ ਓਮਾਨ ਨਾਲ ਸਬੰਧਿਤ ਗੱਲਬਾਤ ਵਿਚ ਪ੍ਰਗਤੀ ਹੋਈ ਏ। ਸ੍ਰੀ ਬੇਸੈਂਟ ਨੇ ਕਿਹਾ ਕਿ ਜਲਦ ਹੀ ਇਕ ਸਮਝੌਤਾ ਹੋ ਸਕਦਾ ਹੈ। ਦੂਰਦਰਸ਼ਨ ਪੰਜਾਬ ਵਿਚ ਡੀਡੀ ਪੰਜਾਬ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਦੇਸ਼ ਪ੍ਰਤੀ ਆਪਣੀ ਸੇਵਾ ਦੌਰਾਨ ਡੀਡੀ ਪੰਜਾਬੀ ਨੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ, ਲੋਕ ਕਲਾ, ਸੰਗੀਤ, ਸਾਹਿਤ ਅਤੇ ਸਮਾਜਿਕ ਸਰੋਕਾਰਾਂ ਨੂੰ हर घर विच पहुंचाया है। चैनल जिसने 5 अगस्त सन 2000 नूं आपणी सेवा 24 घंटे उपलब्ध कराई सी, ने मनोरंजन दे नाल नाल जानकारी, सिक्ख्या, खेतीबाड़ी, सेहत, नौजवान हुनर ते पंजाबी भाषा दे प्रचार दे खेतरां विच अहम योगदान

0: ਆਇਆ ਹੈ। ਇਹ ਪੰਜਾਬ ਦੇ ਸੱਭਿਆਚਾਰ ਅਤੇ ਰਵਾਇਤਾਂ ਲਈ ਇੱਕ ਮਜ਼ਬੂਤ ਮੰਚ ਬਣ ਗਿਆ ਜੋ ਦੇਸ਼ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਉਨ੍ਹਾਂ ਦੀ ਜੜ੍ਹਾਂ ਨਾਲ ਜੋੜਦਾ ਏ। ਦੂਰਦਰਸ਼ਨ ਜਲੰਧਰ ਅੱਜ ਡੀ ਡੀ ਪੰਜਾਬੀ ਦੀ ਸਥਾਪਨਾ ਦਾ ਜਸ਼ਨ ਮਨਾਉਣ ਲਈ ਇੱਕ ਸੰਗੀਤਕ ਸ਼ਾਮ ਜਸ਼ਨ ਦੀ ਰਾਤ ਕਰਾ ਰਿਹਾ। ਇਸ ਨੂੰ ਸ਼ਾਮ 7 ਵਜੇ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਕੇਂਦਰ ਸਰਕਾਰ ਨੇ ਗੁਜਰਾਤ ਅਤੇ ਰਾਜਸਥਾਨ ਵਿਚ ਚੱਲ ਰਹੇ ਚਾਂਦੀਪੁਰ ਵਾਇਰਸ ਦੇ ਫੈਲਣ ਨਾਲ ਨਜਿੱਠਣ ਲਈ ਇਕ ਰਾਸ਼ਟਰੀ ਸਾਂਝੀ ਆਊਟ ਬ੍ਰੇਕ ਰਿਸਪਾਂਸ ਟੀਮ ਤੈਨਾਤ ਕੀਤੀ ਏ। ਇਹ ਤੈਨਾਤੀ ਦੇਸ਼ ਭਰ ਦੇ ਪ੍ਰਮੁੱਖ ਖੋਜ ਸੰਸਥਾਨਾਂ ਵੱਲੋਂ ਨਿਰੰਤਰ ਤੇ ਡੂੰਘੀ ਵਿਗਿਆਨਕ ਜਾਂਚ ਦੇ ਨਾਲ ਨਾਲ ਏਕੀਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਤਹਿਤ ਕੀਤੀ ਗਈ ਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਗਲਾਸਗੋ ਵਿਚ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਰਿਕਾਰਡ 7 ਸੋਨੇ ਦੇ ਅਤੇ 3 ਚਾਂਦੀ ਦੇ ਤਮਗੇ ਜਿੱਤਣ ਲਈ ਭਾਰਤੀ ਮੁੱਕੇਬਾਜ਼ੀ ਸੰਘ ਅਤੇ ਐਥਲੀਟਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਏ। ਉਨਾਂ ਕਿਹਾ ਕਿ ਉਨਾਂ ਦਾ ਸਮਰਪਣ ਤੇ ਅਨੁਸ਼ਾਸਨ ਦੇਸ਼ ਭਰ ਦੇ ਨੌਜਵਾਨ ਐਥਲੀਟਾਂ ਨੂੰ ਪ੍ਰੇਰਿਤ ਕਰਦਾ ਰਹੇਗਾ। 2026 ਵਿਸ਼ਵ ਐਥਲੈਟਿਕਸ ਅੰਡਰ 20 ਚੈਂਪੀਅਨਸ਼ਿਪ ਅੱਜ ਤੋਂ ਅਮਰੀਕਾ ਵਿਚ ਸ਼ੁਰੂ ਹੋ ਰਹੀ ਏ। 36 ਮੈਂਬਰੀ ਭਾਰਤੀ ਟੀਮ ਇਸ ਚੈਂਪੀਅਨਸ਼ਿਪ ਚ ਹਿੱਸਾ ਲਏਗੀ। ਬੈਡਮਿੰਟਨ ਵਿਚ ਭਾਰਤ ਦੀ ਈਸ਼ਾ ਰਾਣੀ ਬਰੂਆ, ਤਨਵੀ ਸ਼ਰਮਾ ਤੇ ਸ਼੍ਰੀਆਂਸ਼ੀ ਵਲੀਸ਼ੇਟੀ ਦੱਖਣੀ ਕੋਰੀਆ ਦੇ ਆਸਾਨ ਚ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਔਰਤਾਂ ਦੇ ਸਿੰਗਲਸ ਦੇ ਦੂਜੇ ਰਾਊਂਡ ਵਿਚ ਪਹੁੰਚ ਗਈਆਂ ਨੇ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਹਿਣਾ ਕਿ ਧਾਰਾ 370 ਤੇ 35 ਨੂੰ ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਤੇ ਲੱਦਾਖ ਵਿਚ ਵਿਆਪਕ ਬਦਲਾਅ ਆਇਆ ਹੈ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰੇ ਦੌਰਾਨ ਕਥਿਤ ਪੁਲਿਸ ਕਾਰਵਾਈ ਤੇ ਹੋਰਨਾਂ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਸੰਸਦ ਦੀਆਂ ਦੋਵਾਂ ਸਭਾਵਾਂ ਨੂੰ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਰੀਬ 300 ਡਰਾਈਵਿੰਗ ਸਿਖਲਾਈ ਸਕੂਲ ਕਾਇਮ ਕੀਤੇ ਜਾਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20।
1: ਆਦਾਬ, ਇਹ ਆਕਾਸ਼ਵਾਣੀ ਹੈ। ਖਬਰੋਂ ਕੇ ਸਾਥ ਮੈਂ ਨੀਤਿਕਾ ਤਿਆਗੀ। وزیر اعظم نریندر مودی نے کہا ہے کہ دفعہ 370 کو منسوخ کیے جانے کے بعد جموں و کشمیر اور لداخ کے لوگوں کی زندگی یکسر تبدیل ہو گئی ہے۔ آر بی آئی نے اس مالی سال کے دوران 6.7% مجموعی شرح ترقی کا تخمینہ لگایا ہے۔ اس نے کہا ہے کہ اقتصادی نشو و نما کو مستحکم مانگ سے مدد مل رہی ہے۔ پارلیمنٹ کے دونوں ایوانوں کی کارروائیوں میں کئی معاملات پر رکھنے کا سلسلہ جاری ہے۔ سپریم کورٹ نے کہا ہے کہ حکام نوجوان مظاہرین سے نمٹتے وقت تحمل سے کام لیں۔ رانچی میں جے پی ایس سی اور جے ایس ایس سی امتحانات میں بےضابطگیوں کے خلاف طلبا کا احتجاج تیز ہو گیا ہے۔ اور بیڈمنٹن میں 3 کھلاڑی آسن میں کوریا اوپن کے خواتین کے سنگلز کے سیمی فائنل کے دوسرے راؤنڈ میں پہنچ گئی ہیں۔ اب خبریں تفصیل سے۔ وزیر اعظم نریندر مودی نے کہا ہے کہ 7 سال پہلے دفعہ 370 اور 35 سے منسوخ کیے جانے کے بعد سے جموں و کشمیر اور لداخ کے عوام کی زندگیوں میں کایا پلٹ کر دینے والی تبدیلیاں آئی ہیں۔ ایک سوشل میڈیا پوسٹ میں جناب مودی نے اس بات کو اجاگر کیا کہ مرکز کے زیر انتظام دونوں علاقوں میں بنیادی ڈھانچے میں توسیع ہوئی ہے اور تعلیم، حفظان صحت، صنعت کاری اور کھیل کود جیسے شعبوں میں مواقع میں اضافہ ہوا ہے۔ انہوں نے کہا کہ خواتین نہایت پسماندہ برادریوں یا جنہیں دہائیوں سے ان کے بنیادی آئینی حقوق سے محروم رکھا گیا ہے، ان سب کو آئین کے مکمل نفاذ کے ساتھ اب با اختیار بنایا گیا ہے۔ وزیر اعظم نے اس بات کو بھی نمایاں کیا کہ آج کے دن کو اس سے بھی زیادہ اہمیت حاصل ہے کیونکہ ملک اس سال ڈاکٹر شیاما پرساد مکھرجی کا 125واں یوم پیدائش منا رہا ہے۔ بی جے پی نے دفعہ 370 منسوخ کیے جانے کے آج 7 سال مکمل ہونے کے موقع پر 5 اگست کو ایک تاریخی دن قرار دیا ہے۔ نئی دلی میں ایک پریس کانفرنس سے خطاب کرتے ہوئے بی جے پی کے ترجمان گورو بھاٹیا نے کہا کہ آئین کی یہ شق آئین کی روح کو برقرار رکھتے ہوئے منسوخ کی گئی تھی۔ انہوں نے کہا کہ اگرچہ خود دفعہ 370 عارضی طور پر نافذ ہوئی تھی لیکن کسی بھی سابقہ حکومت نے کبھی اسے ختم کرنے کا ارادہ ظاہر نہیں کیا۔ انہوں نے کہا کہ وزیر داخلہ امت شاہ نے 2019 میں یہ ضروری قدم اٹھایا جس سے سردار پٹیل کے عزم کی عکاسی ہوتی ہے۔ दफा 370 मंसूख किए जाने के 7 साल बाद जम्मू कश्मीर में बुनियादी ढांचे, कनेक्टिविटी, हुक्मरानी, सियाहत, सरमायाकारी और सिक्योरिटी से मुतालिक शोबों में काबिल जिक्र तरक्की हुई है। मरकज के जेर इंतजाम इलाके में बेहतर बुनियादी ढांचे, कनेक्टिविटी, पब्लिक खिदमात और इकतसादी तरक्की, बेहतर हुक्मरानी और बेहतर मयार जिंदगी की बदौलत तेज रफ्तार